0: IGPC, the Shirmani Gurdwara Prabandhak Committee, that they have asked the Sikh followers to put my posters outside the Gurdwara, then why the same order was not issued against the political leaders who had apologized in front of our Khalsa, hinting towards Sukhbir Badar and others? Why their posters have not been put outside the Gurdwara? These people are accused of sacrilege, committing sacrilege. They are accused of firing on the Sikh bill, on the Sikh devotees. Why the same orders have not been issued against those political leaders who are accused of committing sacrilege and also on firing, ordering firing on the Sikh devotees?
1: So, this video is here.
0: When Akal Takht asked me to appear before it in the video case, I appeared before the Akal Takht as a very simple devotee. I cannot challenge the verdict or edict of Akal Takht. I am not that big.
1: ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ ਸਿਰਫ ਰਿਕਾਰਡਿੰਗ ਪੰਜ ਸਿੰਘ ਸਹਿਬਾਨਾਂ ਵਾਸਤੇ ਰੱਖੀ ਹੈ ਤੇ ਹੁਣ ਉਹ ਰਿਲੀਜ਼ ਵੀ ਕਰ ਲਾਂਗੇ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ
0: ਤੇ ਉਹਦੇ ਵਿੱਚ ਮੈਂ ਇੱਕ ਹੈ ਆਲਸੋ ਇਸ਼ੂਡ ਅ ਵੀਡੀਓ ਪੋਰਸ਼ਨ ਆਫ ਦ ਵੀਡੀਓ ਆਫ ਆਰ ਮੀਟਿੰਗ ਵੈਨ ਆਈ ਵੈਂਟ ਥੇਅਰ ਸੋ ਆਈ ਹੈਡ ਰਿਕੁਐਸਟਡ ਦ ਅਕਾਲ ਤਖਤ ਉਹਦੀ ਸਰੀਰਕ ਇਸ਼ੂ ਔਰ ਗੋ ਫॉर ਲਾਈਵ ਰਿਕਾਰਡਿੰਗ ਆਫ ਦ ਮੀਟਿੰਗ ਬਟ ਬੈਕ ਦੈਨ ਦੇ ਹੈਡ ਰਿਫਿਊਜ਼ਡ ਇਟ
1: ਕੱਦ ਕਿਵੇਂ ਉੱਚਾ ਵੱਡਾ ਹੋ ਜਾਊਗਾ ਜੀ ਮੇਰੇ ਨਾਲੋਂ 2 ਇੰਚ ਕੱਦ ਉਹਦਾ ਉੱਚਾ ਹੈ ਉਹਦੇ ਤੁਰਨ ਦਾ ਤਰੀਕਾ ਚਾਲ ਢਾਲ ਖੜਨ ਦਾ ਤਰੀਕਾ ਉਹ ਸਾਰਾ ਮੇਰੇ ਨਾਲ ਬਿਲਕੁਲ ਨਹੀਂ ਮਿਲਦਾ ਜੀ
0: ਦ ਪਰਸਨ ਸ਼ੋਨ ਇਨ ਦ ਵੀਡੀਓ ਇਜ਼ ਟੋਟਲੀ ਡਿਫਰੈਂਟ ਦੈਨ ਮਾਈ ਅਪੀਅਰੈਂਸ ਇਜ਼ ਦੈਨ ਵਾਟ ਮਾਈ ਅਪੀਅਰੈਂਸ ਇਜ਼
1: ਤਿੰਨੇ ਪਾਰਟੀਆਂ ਇਕੱਠੀਆਂ ਹੋ ਗਈਆਂ
0: ਆਲ ਦ ਥਰੀ ਪਾਰਟੀਆਂ ਹੈਵ ਗੈਦਰਡ
1: ਕਰਕੇ ਕਹਿ ਰਹੀ ਹੈ ਕਿ ਭਗਵੰਤ ਮਾਨ ਦਾ ਬਾਈਕਾਟ ਕਰੋ ਕਿਉਂਕਿ ਇਹਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਉਹਨੂੰ ਢਾ ਲਈ ਹੈ ਜਿਨ੍ਹਾਂ ਨੇ ਅਕਾਲ ਤਖਤ ਢਾਹਿਆ
0: All the three political parties have joined hands and are issuing press statements against me, accusing me of going against Akal Takht.
1: Akal Takht Sahib di maan maryada rakhni hai. Oh rakhange hai ji. Dooji oh party hai jithe beadbiyan de dosh ne Akali Dal.
0: There is one party which has already gone against Akal Takht, which carried out attacks on Harmandir Sahib. Then there is the other party which is accused of sacrilege.
1: Attack karna hi tera behtar hai, kya attack kar de Guru Star waste.
0: Then there is a third party which supported Indira Gandhi for attack on Golden Temple.
1: ਇਥੋਂ ਇਹ ਸਿੱਧ ਹੁੰਦਾ ਕਿ ਬਖਲਾਏ ਹੋਏ ਨੇ ਲੋਕਾਂ ਦੇ ਇਕੱਠੇ ਨਾ ਤੋਂ ਨਾ ਕਰੇ ਜਾਣ ਨਾ ਮੇਰੇ ਵਾਲੇ ਜਰੇ ਜਾਣ
0: The public support which Aam Aadmi Party is getting is something which has rattled them and that is why they are adopting these tricks.
1: ਕੱਲ ਮੈਂ ਧਰਮਪੁਰੇ ਸੀ ਬੜਲਾਡੇ ਦਾ ਪਿੰਡ ਸੀ ਪਰਸੋਂ ਮੰਡੀ ਕਲਾ ਸੀ ਮੌੜ ਮੰਡੀ ਹਲਕੇ ਦਾ ਪਿੰਡ ਹੈ ਮੈਂ ਹਰ ਰੋਜ਼ ਕਿਤੇ ਨਾ ਕਿਤੇ ਸੱਥਾਂ ਜਾਣਾ ਦੁਨੀਆ ਤਾਂ ਕੋਠਿਆਂ ਤੇ ਛੱਤਾਂ ਤੇ ਚੜ ਚੜ ਕੇ ਆਉਂਦੀ ਹੈ ਦੇਖਦੀ ਹੈ ਔਰ ਪਾਣੀ ਬਿਜਲੀ ਰੋਜ਼ਗਾਰ ਟੋਬੇ ਛੱਪੜ ਗਰਾਊਂਡ ਸੜਕਾਂ ਦੀ ਗੱਲ ਕਰਦੀ ਹੈ ਇਹ ਕਿਸੇ ਹੋਰ ਪਾਸੇ ਭਟਕਾਉਣ ਨੂੰ ਫਿਰਦੇ ਆ ਅੱਜ ਮੈਂ ਉਸ
0: ਯੈਸਟਰਡੇ ਆਈ ਵਾਸ ਇਨ ਗੁਦਲਾਡਾ ਦੈਨ ਬਿਫੋਰ ਦੈਟ ਆਈ ਵਾਸ ਇਨ ਮੌੜ ਕਨਸਟੀਟਿਊਐਂਸੀ ਪੀਪਲ ਆਰ ਕਮਿੰਗ ਟੂ ਅਟੈਂਡ ਮਾਈ ਪ੍ਰੋਗਰਾਮਸ ਦੇ ਆਰ ਆਸਕਿੰਗ ਫਾਰ ਵਾਟਰ ਇਲੈਕਟ੍ਰਿਸਿਟੀ ਐਂਡ ਅਦਰ ਇਸ਼ੂਸ ਬਟ ਥੀਸ ਪਾਰਟੀਜ਼ ਆਰ ਟ੍ਰਾਈਂਗ ਟੂ ਡਾਈਵਰਟ ਦ ਪਬਲਿਕ ਅਟੈਂਸ਼ਨ ਫਰਮ ਦੋਜ਼ ਇਸ਼ੂਸ
1: ਜਿਹਦੇ ਵਿੱਚ ਇੱਕ ਮੁੰਡੇ ਨੇ ਇਹ ਕਲੀਅਰ ਕੀਤਾ ਹੈ ਕਿ ਉਹ ਬੰਦੇ ਨੇ ਜਿਹੜਾ ਬੰਦਾ ਮੇਰੀ ਥਾਂ ਤੇ ਐਕਟਿੰਗ ਕਰ ਰਿਹਾ ਹੈ ਉਹਨੇ ਮਾਸਕ ਪਾਇਆ ਹੋਇਆ ਹੈ ਮਾਸਕ ਪਾਇਆ ਇੱਥੋਂ ਮਾਸਕ ਦਿਖਦਾ ਹੈ ਇੱਥੋਂ ਮਾਸਕ ਦਿਖਦਾ ਹੈ ਇੱਥੇ ਜਿੱਥੋਂ ਜਿੱਥੇ ਜਿੱਥੇ ਕਾ ਮਾਸਕ ਹੈ ਪ੍ਰੋਪਰ ਇੱਕ ਲਾਈਨ ਬਣਦੀ ਹੈ ਤੇ ਇੱਕ ਹੋਰ
0: ਨਾ ਆਈਲ ਸ਼ੋ ਯੂ ਦ ਵੀਡੀਓ ਵੇਅਰ ਇਨ ਦ ਪਰਸਨ ਇਨ ਦੈਟ ਡਾਕਟਰਡ ਵੀਡੀਓ ਇਜ਼ ਹੈਵਿੰਗ ਅ ਮਾਸਕ ਇਜ਼ ਵੇਅਰਿੰਗ ਅ ਮਾਸਕ ਆਈਲ ਸ਼ੋ ਯੂ ਦ ਐਗਜ਼ੈਕਟ The exact point from where it is appearing very clear that the person in the video is wearing a mask.
1: ਮੇਰਾ ਪ੍ਰਸ਼ਨ ਹੋਇਆ ਸੀ ਇਹ ਨਿਸ਼ਾਨ ਹੈ ਇਹ ਤੁਸੀਂ ਭਾਵੇਂ ਮੇਰੀਆਂ ਜੁਗਨੂ ਵਾਲੀਆਂ ਵੀਡੀਓ ਕੱਢ ਕੇ ਦੇਖ ਲਿਓ ਉਹਦੇ ਵਿੱਚ ਵੀ ਹੈਗਾ ਸੋ ਉਹ ਇਹ ਦੋ ਤਿੰਨ ਗੱਲਾਂ ਭੁੱਲ ਗਏ ਵੀਡੀਓ ਬਣਾਉਣ ਵੇਲੇ ਵੀ ਇੱਕ ਤਾਂ ਨਿਸ਼ਾਨ ਨਹੀਂ ਬਣਾਇਆ ਉਹਨਾਂ ਨੇ
0: I had undergone a surgery in the past and that is why I have got this mark on my body which is not shown in the video so that suggests that perhaps the ones who doctored this video forgot to include that part
2: ਇਹਦੇ ਵਿੱਚ ਵੀਡੀਓ ਇਹਨੇ ਪਾਈ ਹੋਈ ਆ ਆ ਦੇਖ ਸਕਦੇ 810 ਵਿਊ ਆਏ ਨੇ ਇਹਦੇ ਤੇ ਹੁਣ ਧਿਆਨ ਨਾਲ ਵੀਡੀਓ ਦੇਖੋ ਤੁਸੀਂ ਅੱਜ ਮੈਂ ਹੌਲੀ ਹੌਲੀ ਵੀਡੀਓ ਦਿਖਾਉਂਗਾ ਤੁਸੀਂ ਨੇ ਜੀ ਗਰਤਨ ਵੱਲ ਦੇਖੋ ਆ ਦੇਖੋ ਜਿੱਥੋਂ ਮੈਂ ਹੌਲੀ ਕੀਤੀ ਆ ਬੰਦਾ ਹੀ ਦਿਸੂਗਾ ਇੱਕ ਮਾਸਕ ਪਾਇਆ, ਮਾਸਕ ਸਪਸ਼ਟ ਰੂਪ ਚ ਦੀਦਾ ਵਾ, ਪਰ ਉਹਨਾਂ ਨੇ ਬੰਦਾ ਵੀਡੀਓ ਦੂਰ ਕਰ ਦਿੰਦਾ ਵੀ ਧਿਆਨ ਨਾ ਪਵੇ। ਆਹ ਮੈਂ ਜੂਮ ਕਰ ਕਰਕੇ ਦੇਖ ਰਿਹਾ ਵਾਂ ਨੇੜਿਓਂ, ਜਦੋਂ ਵਾਲੇ ਮੈਂ ਜੂਮ ਕਰਦਾ ਨਾ ਉਹਦੀ ਗਰਦ ਨਾਲ, ਦੇਖੋ ਮੈਂ ਵੀਡੀਓ ਰੋਕ ਕੇ ਜੂਮ ਕਰਦਾ ਵਾਂ ਧਿਆਨ ਨਾਲ, ਤੁਸੀਂ ਆਪ ਦੇਖ ਲਿਓ ਕਾਊਂਟ 'ਤੇ ਜਾ ਕੇ, ਵੱਖਰਾ ਹੀ ਪਤਾ ਲੱਗ ਰਿਹਾ ਵਾ ਵੀ ਥੱਲੇ ਬੰਦੇ ਦੀ ਸ਼ਕਲ ਹੋਰ ਆ, ਉੱਪਰ ਮਾਸਕ ਬਣਾਇਆ ਹੋਇਆ, ਪਿੱਛੇ ਵਿਕ ਪੂਰੇ ਵਾਲਾਂ ਦੀ ਲੈ ਕੇ ਥੱਲੇ ਜਿਹੜੀ ਆ ਟੋਟੀ ਦੇ ਨਾਲ ਨਾਲ ਜਾ ਰਿਹਾ ਵਾ,
1: ਪੂਰਾ ਨਿਸ਼ਾਨ ਵੀ ਹੈ ਨਹੀਂ ਇੱਥੇ,
2: ਵੱਖਰਾ ਮਾਸਕ ਆ। ਕੰਨ ਦਾ ਸ਼ੇਪ ਦੇਖੋ ਤੁਸੀਂ, ਕੰਨ ਦੇਖੋ ਕਿੱਦਾਂ ਦਾ ਵਾ, ਤੇ ਕੰਨ ਦੇ ਨਾਲ ਥੱਲੇ ਟੋਆ ਪੈਂਦਾ ਵਾ, ਉਹ ਵੀ ਤੁਸੀਂ ਆਪ ਦੇਖੋ, ਸਿੱਧਾ ਪਤਾ ਲੱਗ ਰਿਹਾ ਵੀ ਇਹ ਮਾਸਕ ਪਾਇਆ ਹੋਇਆ ਵਾ। ਹੁਣ ਆਹ ਵੀਡੀਓ ਦੇਖੋ, ਇਹ ਦੇਖੋ ਧਿਆਨ ਨਾਲ, ਵੱਖਰਾ ਹੀ ਦਿਸੂਗਾ ਵੀ ਉਹ ਦੇਖੋ ਜਿੱਥੇ ਮਾਸਕ ਆ ਕੇ ਮੁੱਕਦਾ ਉੱਥੇ ਦੇਖੋ ਵਲ ਪੈ।
3: समर में बाल्टी तो चाहिए फॉर योर पसीना।
4: बाल्टी